0: ਬਸ ਨਹੀਂ ਚੱਲਦਾ ਤਾਂ ਫਿਰ ਇਹ ਧਰਮ ਵਾਲੇ ਪਾਸਿਓਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਿਛਲੇ ਦਿਨੀ ਜਿਹੜੀ ਵੀਡੀਓ ਜਿਹਦੇ ਵਿੱਚ ਨਾ ਮੇਰੀ ਸਰੀਰਕ ਬਣਤਰ ਉਸ ਬੰਦੇ ਨਾਲ ਮਿਲਦੀ ਹੈ, ਨਾ ਮੇਰਾ ਕੱਦ ਕਾਠ ਮਿਲਦਾ, ਨਾ ਮੇਰੇ ਤੁਰਨ ਦਾ ਅੰਦਾਜ਼ ਜਾਂ ਮੇਰੇ ਖੜ੍ਹਨ ਦਾ ਅੰਦਾਜ਼ ਮਿਲਦਾ, ਉਹ ਵੀਡੀਓ ਨੂੰ ਵਾਇਰਲ ਕਰਕੇ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ। ਪਰ ਸੰਗਤਾਂ ਨੇ ਉਹ ਵੀਡੀਓ ਦੇਖੀ, ਪੂਰੀ ਦੁਨੀਆ ਦੇ ਲੋਕਾਂ ਵੱਲੋਂ ਮੈਨੂੰ ਸੈਂਕੜੇ ਫੋਨ ਵੀ ਆਏ, ਵੀਡੀਓ ਮੈਸੇਜ ਵੀ ਆਏ।
1: All right, with that, we'll slip into a short break. More news coming up on the other side. Stay with us.

0: Murder and cover-up plot gets murkier with each passing minute. Local businessman's son, Ketan Agrawal, was allegedly pushed off the cliff at Lohagarh Fort by fiancée Siya Goyal and her alleged lover. Not once but twice the attempt was made. The probe reveals that Siya planned this with her friend Chetan after they met last year during Diwali. Based on the call records of over 2,000, the cops tracked the tracks to the crime spot where CCTV footage showed how Siya and Chetan were using hand gestures before pushing Ketan off the cliff. Earlier too, Siya tried to push him off the cliff, but she failed and blamed it on the snake, saying that I was just trying to carefully rescue you as there was a snake nearby. While the court has sent Siya and Chetan to police custody, Chetan's father claims that his son is falsely being implicated. Take a look.
1: हमार को कुछ मेरे को तो कुछ मेरे से बात ही नहीं हुई उस दिन
2: घर पे किसी को बताया था
1: हाँ घर पे उसके मम्मी को जरूर बता के गया था कि मैं एक मीटिंग में जा रहा हूँ बिजनेस के सिलसिले में मीटिंग में जा रहा हूँ मैं 2-3 बजे तक आ जाऊंगा वापस
2: अच्छा
1: ऐसा बोल के गया बस
2: पुलिस कब आई थी लेने के लिए घर पे पुलिस ने क्या
1: सोमवार के रात को 11:30 बजे
2: तो पुलिस ने क्या बोला आप लोगों को बताया ना पुलिस वाले जब उसको लेके गई तब
1: अमार को बोला कि कुछ नहीं फ्रॉड का केस है दो घंटे में आपको बच्चे को छोड़ देंगे
2: हाँ।
1: ऐसा
2: ये बोलते लगे हाँ।
1: मतलब इसके आगे कोई तो भी दूसरा इन्वॉल्व है मतलब इसका हाथ नहीं है फिर भी पूछताछ के लिए लेके जा रहे
0: Now, hours before killing her fiancé, Ketan Agarwal at Lohagarh Fort near Pune, the accused Siya Goyal had met her lover Chetan Babulal Chaudhary to plan the murder, which was initially framed as an accident. More in this detailed report. Take a look.
3: It began as a love story headed for marriage. And now investigations reveal it ended in a meticulously planned murder. Ketan Agarwal's fiancée, Siya Goyal, and her alleged lover, Chetan Chaudhary, have been arrested for allegedly pushing him to his death from Pune's Lohagarh Fort. According to investigators, Siya and Chetan first met at a Diwali party and soon grew close. Police claim Siya was unwilling to go ahead with her marriage to Ketan and allegedly began plotting with Chetan to remove him from her life. The duo spoke for more than 2,000 times over the last 6 months, spending nearly 238 hours on calls. The conspiracy unfolded over multiple visits to the fort. Ketan and Siya reportedly went trekking there on 31st May, 14th June and 18th June. Investigators claim the first attempt to kill Ketan took place on the 14th of June. Siya allegedly tried to push him off the fort, but when the plan failed, she claimed she had seen a snake. Days later, the conspirators made their final preparations. On the day of the murder, Siya and Chetan reportedly met at a cafe, where they allegedly discussed the route and identified the exact spot from which Ketan would be pushed into the gorge.
4: We are at that very ground zero on the treacherous spot where Siya Goyal, the accused who was set to get married to the deceased 26-year-old Ketan Agrawal, she pushed him from this very spot and this is where Ketan was pushed down to his death. And not just Siya, but also we know that her boyfriend Chetan was too present at the spot wherein he was the one who too had planned the entire killing.
3: A breakthrough came when investigators examined CCTV footage from Lohagarh Fort. A man wearing a monkey cap, hoodie and mask despite the scorching heat caught their attention. The footage showed him allegedly communicating with Siya through hand signals, giving the investigation a new direction. Initially, the case was treated as an accidental death. But Ketan's family, especially his sister, remained unconvinced. 4 days after his death, Siya visited the family to offer condolences. During the interaction, Ketan's sister questioned her about the sequence of events and reportedly noticed inconsistencies. The family's suspicions prompted police to reopen the probe. Meanwhile, accused Chetan Chaudhary's uncle has rejected the allegations.
5: हम बोल देना चेतन का उसमें चेतन इसमें इन्वॉल्व है ही नहीं है चेतन एकदम नहीं
6: तो उसको फंसाया जा रहा है क्या चेतन को इसमें फंसाया जा रहा है
3: With the accused now in police custody, investigators are piecing together what they describe as a chilling conspiracy behind Ketan Agarwal's death. With Sujata Dwivedi and Akshay Khutkelkar, Bureau Report, NDTV.
0: Shifting our focus now to Punjab, where Punjab Chief Minister Bhagwant Mann strongly refuted allegations linked to a viral video, calling it fake and politically motivated. This after a fresh controversy over a viral video allegedly linked to Punjab Chief Minister came out. In the video, he can be seen doing injustice to the religious book of Sikh culture. As Gurugram police have exposed a conspiracy to manipulate evidence by fabricating a fake forensic report. According to investigators, the accused allegedly posed as Punjab government officials and attempted to procure a forensic report, supporting a pre-decided conclusion. CCTV footage released by BJP shows this alleged meet where the accused tried to procure the video. Police claim that nearly 10 lakh was allegedly offered to secure a tailored forensic report. Two accused and the complainant came forward. The two accused have been arrested so far, and the development has triggered a fresh political controversy and confrontation between the BJP and the Aam Aadmi Party. Listen in.
7: Punjabiyo, pichle kuch dinan to ek badi ghatiya rajneeti de hath kande tahat ਮੇਰੀਆਂ ਫਰਜ਼ੀ ਵੀਡੀਓ ਜਿਹੜੀਆਂ ਨੇ ਰਿਲੀਜ਼ ਕੀਤੀਆਂ ਜਾ ਰਹੀਆਂ ਜਦੋਂ ਕਿਸੇ ਹੋਰ ਪਾਸੇ ਇਹਨਾਂ ਦਾ ਵਸ ਨਹੀਂ ਚੱਲਦਾ ਤਾਂ ਫਿਰ ਇਹ ਧਰਮ ਵਾਲੇ ਪਾਸਿਓਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਿਛਲੇ ਦਿਨੀਂ ਜਿਹੜੀ ਵੀਡੀਓ ਜਿਹਦੇ ਵਿੱਚ ਨਾ ਮੇਰੀ ਸਰੀਰਕ ਬਣਤਰ ਉਸ ਬੰਦੇ ਨਾਲ ਮਿਲਦੀ ਹੈ ਨਾ ਮੇਰਾ ਕੱਦ ਕਾਠ ਮਿਲਦਾ ਹੈ ਨਾ ਮੇਰੇ ਤੁਰਨ ਦਾ ਅੰਦਾਜ਼ ਜਾਂ ਮੇਰੇ ਖੜ੍ਹਨ ਦਾ ਅੰਦਾਜ਼ ਮਿਲਦਾ ਹੈ ਉਹ ਵੀਡੀਓ ਨੂੰ ਵਾਇਰਲ ਕਰਕੇ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ ਪਰ ਸੰਗਤਾਂ ਨੇ ਉਹ ਵੀਡੀਓ ਦੇਖੀ ਪੂਰੀ ਦੁਨੀਆ ਦੇ ਲੋਕਾਂ ਵੱਲੋਂ ਮੈਨੂੰ ਸੈਂਕੜੇ ਫੋਨ ਵੀ ਆਏ ਵੀਡੀਓ ਮੈਸੇਜ ਵੀ ਆਏ ਕਿ ਜੀ ਸਾਨੂੰ ਤਾਂ ਜਮ੍ਹਾਂ ਸ਼ਰਿਆਂ ਪਤਾ ਲੱਗ ਰਿਹਾ ਕਿ ਵੀਡੀਓ ਨਕਲੀ ਹੈ ਉਸ ਤੋਂ ਬਾਅਦ ਅਸੀਂ ਨੇ ਵੀ ਫੋਰੈਂਸਿਕ ਲੈਬ ਤੋਂ ਜਾਂਚ ਕਰਾਈ ਹੁਣ ਉਹ ਫੋਰੈਂਸਿਕ ਲੈਬ ਦੇ ਜਿੰਨੇ ਵੀ ਮਾਲਕ ਨੇ ਉਹਨਾਂ 'ਤੇ ਬੀਜੇਪੀ ਨੇ ਹਮਲਾ ਕਰਤਾ ਕਿਉਂਕਿ ਅਕਾਲੀ ਬੀਜੇਪੀ ਕਾਂਗਰਸੀ ਤਿੰਨੇ ਇਕੱਠੇ ਹੋ ਗਏ ਪੰਜਾਬ 'ਚ ਕਹਿੰਦੇ ਯਾਰ ਹੁਣ ਇੱਦਾਂ ਕਰਦੇ ਹਾਂ ਇਹ ਵੀਡੀਓ ਵਾਲਾ ਮਾਮਲਾ ਤਾਂ ਆਪਾਂ ਨੂੰ ਉਲਟਾ ਪੈਂਦਾ ਜਾਂਦਾ ਇਹ ਤਾਂ ਆਪਾਂ ਹੀ ਨਕਲੀ ਵੀਡੀਓ ਜਾਰੀ ਕਰ ਬੈਠੇ ਲੋਕ ਤਾਂ ਆਪਾਂ ਨੂੰ ਲਾਂਭੇ ਦੇਣ ਲੱਗ ਗਏ
8: ਨਹੀਂ ਦੇਖੇ ਉਹ ਉੱਥੇ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ ਮੈਨੇ ਰਾਤ ਜਾਣਕਾਰੀ ਲਿੱਤੀ ਹੈ ਪੂਰੀ ਕਿ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਆਪਕੇ ਇੱਥੇ ਯਹਾਂ ਪਰ ਕੋਈ ਲੈਬੋਰਟਰੀ ਤੇ ਰਿਪੋਰਟ ਆਈ ਹੈ ਔਰ ਉਹ ਗਲਤ ਹੈ ਤਾਂ ਉਹਦੀ ਪੂਰੀ ਜਾਣਕਾਰੀ ਲਿੱਤੀ ਜਾਣਕਾਰੀ ਵਿੱਚੋਂ ਤੱਥੇ ਸਾਹਮਣੇ ਆਏ ਸੀ ਇਹ ਦੁਰਭਾਗਯਪੂਰਨ ਹੈ ਕਿ ਇਸ ਪ੍ਰਕਾਰ ਦਾ ਜਿਹੜਾ ਹੋਇਆ ਹੈ ਆਪਣੀ ਕਮੀ ਨੂੰ ਛੁਪਾਉਣ ਲਈ
9: ਭਗਵੰਤ ਮਾਨ ਦੀ ਭਾਵੇਂ ਹੁਣ ਵੀਡੀਓ ਆਈ ਹੈ ਉਹਦੇ ਨਾਲ ਮਾਹੌਲ ਬਹੁਤ ਗਰਮ ਹੋ ਗਿਆ ਅਤੇ ਅਸਲੀਅਤ ਸਾਹਮਣੇ ਆ ਗਈ ਹੈ ਲੇਕਿਨ ਇਹ ਬੰਦਾ ਪਹਿਲਾਂ ਤੋਂ ਹੀ ਸਿੱਖ ਕੌਮ ਸਿੱਖ ਧਰਮ ਗੁਰੂ ਸਾਹਿਬਾਨ ਦਾ ਨਿਰਾਦਰ ਕਰਨ ਦਾ ਆਦੀ ਹੈ ਇਹ ਬੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਟੇਜਾਂ 'ਤੇ ਵੀ ਦਾਰੂ ਪੀ ਕੇ ਜਾਣਾ ਇਸ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਇਸ ਬੰਦੇ ਦਾ ਮੂੰਹ ਕਾਲਾ ਕਰਕੇ ਇਹਨੂੰ ਪੰਜਾਬ ਦੇ ਵਿੱਚ ਸੱਥਾਂ ਦੇ ਵਿੱਚ ਘੁਮਾਉਣਾ ਚਾਹੀਦਾ
0: Shocking visuals coming in from Mumbai. A 22-year-old man was stabbed to death allegedly by a co-passenger inside a first-class compartment of a Mumbai local train during an argument over whether the doors should be kept open or closed amid rains as per official confirmation. The attacker has been arrested by the police. Victim Mayank Lohar was fatally assaulted, which also marked the arrival of monsoon in the city, after which these two were travelling in the train between Andheri and Borivali railway station in the western suburbs. When this incident happened, the accused, as seen in the video, took out a knife and then stabbed Mayank multiple times, after which he died. And the accused, after being on the run for several hours, was finally arrested. Take a look at what transpired after that.
10: उसको सजा दो मेरे को नहीं दो अपने भी बनो है मेरे बनो मैं तो किसी से ना लड़ता ना जगह कभी दरवाजे में भी खड़े नहीं रहता था ओ कल रुपए का गया है अभी तो लगाया नहीं मेरा बेटा
11: किसी का भाई किसी का बेटा आप हर कोई हर इंडियन का भाई हर इंडियन का बेटा है कोई हम अलग नहीं है अगर उसके साथ ऐसा हुआ है विदाउट एनी सिक्योरिटी

0: claim that nearly 10 lakh was allegedly offered to secure a tailored forensic report. Two accused and the complainant came forward. The two accused have been arrested so far, and the development has triggered a fresh political controversy and confrontation between the BJP and the Aam Aadmi Party. Listen in.
1: Punjabiyo, pichle kuch dinan to ek badi ghatiya rajneeti de hath kande tahat meriyan farzi video jehdiyan ne release kitiyan ja rahiyan. Jadon kise hor passe ਇਹਨਾਂ ਦਾ ਵਸ ਨਹੀਂ ਚੱਲਦਾ ਤਾਂ ਫਿਰ ਇਹ ਧਰਮ ਵਾਲੇ ਪਾਸਿਓਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ. ਪਿਛਲੇ ਦਿਨੀ ਜਿਹੜੀ ਵੀਡੀਓ ਜਿਹਦੇ ਵਿੱਚ ਨਾ ਮੇਰੀ ਸਰੀਰਕ ਬਣਤਰ ਉਸ ਬੰਦੇ ਨਾਲ ਮਿਲਦੀ ਹੈ, ਨਾ ਮੇਰਾ ਕੱਦ ਕਾਠ ਮਿਲਦਾ ਹੈ, ਨਾ ਮੇਰੇ ਤੁਰਨ ਦਾ ਅੰਦਾਜ਼ ਜਾਂ ਮੇਰੇ ਖੜਨ ਦਾ ਅੰਦਾਜ਼ ਮਿਲਦਾ, ਉਹ ਵੀਡੀਓ ਨੂੰ ਵਾਇਰਲ ਕਰਕੇ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ. ਪਰ ਸੰਗਤਾਂ ਨੇ ਉਹ ਵੀਡੀਓ ਦੇਖੀ, ਪੂਰੀ ਦੁਨੀਆ ਦੇ ਲੋਕਾਂ ਵੱਲੋਂ ਮੈਨੂੰ ਸੈਂਕੜੇ ਫੋਨ ਵੀ ਆਏ, ਵੀਡੀਓ ਮੈਸੇਜ ਵੀ ਆਏ ਕਿ ਜੀ ਸਾਨੂੰ ਤਾਂ ਜਮ੍ਹਾਂ ਸ਼ਰਿਆਂ ਪਤਾ ਲੱਗ ਰਿਹਾ ਕਿ ਵੀਡੀਓ ਨਕਲੀ ਹੈ. ਉਸ ਤੋਂ ਬਾਅਦ ਅਸੀਂ ਨੇ ਵੀ ਫੋਰੈਂਸਿਕ ਲੈਬ ਤੋਂ ਜਾਂਚ ਕਰਾਈ. ਹੁਣ ਉਹ ਫੋਰੈਂਸਿਕ ਲੈਬ ਦੇ ਜਿੰਨੇ ਵੀ ਮਾਲਕ ਨੇ ਉਹਨਾਂ 'ਤੇ ਬੀਜੇਪੀ ਨੇ ਹਮਲਾ ਕਰਤਾ, ਕਿਉਂਕਿ ਅਕਾਲੀ ਬੀਜੇਪੀ ਕਾਂਗਰਸੀ ਤਿੰਨੇ ਇਕੱਠੇ ਹੋ ਗਏ ਪੰਜਾਬ 'ਚ. ਕਹਿੰਦੇ ਯਾਰ ਹੁਣ ਇੱਦਾਂ ਕਰਦੇ ਹਾਂ, ਇਹ ਵੀਡੀਓ ਵਾਲਾ ਮਾਮਲਾ ਤਾਂ ਆਪਾਂ ਨੂੰ ਉਲਟਾ ਪੈਂਦਾ ਜਾਂਦਾ, ਇਹ ਤਾਂ ਆਪਾਂ ਹੀ ਨਕਲੀ ਵੀਡੀਓ ਜਾਰੀ ਕਰ ਬੈਠੇ, ਲੋਕ ਤਾਂ ਆਪਾਂ ਨੂੰ ਲਾਂਭੇ ਦੇਣ ਲੱਗ ਗਏ.
2: ਨਹੀਂ ਦੇਖੀਏ, ਉਹ ਉੱਥੇ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ, ਮੈਨੇ ਰਾਤ ਜਾਣਕਾਰੀ ਲਿੱਤੀ ਹੈ ਪੂਰੀ, ਕਿ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਆਪਕੇ ਇੱਥੇ ਯਹਾਂ ਪਰ ਕੋਈ ਲੈਬੋਰਟਰੀ ਤੇ ਰਿਪੋਰਟ ਆਈ ਹੈ ਔਰ ਉਹ ਗਲਤ ਹੈ, ਤਾਂ ਉਹਦੀ ਪੂਰੀ ਜਾਣਕਾਰੀ ਲਿੱਤੀ. ਜਾਣਕਾਰੀ ਵਿੱਚ ਉਹ ਤੱਥ ਸਾਹਮਣੇ ਆਏ ਸੀ. ਦੁਰਭਾਗਯਪੂਰਨ ਹੈ ਕਿ ਇਸ ਪ੍ਰਕਾਰ ਦਾ ਜਿਹੜਾ
3: ਭਗਵੰਤ ਮਾਨ ਦੀ ਭਾਵੇਂ ਹੁਣ ਵੀਡੀਓ ਆਈ ਹੈ, ਉਹਦੇ ਨਾਲ ਮਾਹੌਲ ਬਹੁਤ ਗਰਮ ਹੋ ਗਿਆ ਅਤੇ ਅਸਲੀਅਤ ਸਾਹਮਣੇ ਆ ਗਈ ਹੈ, ਲੇਕਿਨ ਇਹ ਬੰਦਾ ਪਹਿਲਾਂ ਤੋਂ ਹੀ ਸਿੱਖ ਕੌਮ, ਸਿੱਖ ਧਰਮ, ਗੁਰੂ ਸਾਹਿਬਾਨ ਦਾ ਨਿਰਾਦਰ ਕਰਨ ਦਾ ਆਦੀ ਹੈ. ਇਹ ਬੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਟੇਜਾਂ 'ਤੇ ਵੀ ਦਾਰੂ ਪੀ ਕੇ ਜਾਣਾ, ਇਸ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ. ਇਸ ਬੰਦੇ ਦਾ ਮੂੰਹ ਕਾਲਾ ਕਰਕੇ ਇਹਨੂੰ ਪੰਜਾਬ ਦੇ ਵਿੱਚ ਸੱਥਾਂ ਦੇ ਵਿੱਚ ਘੁਮਾਉਣਾ ਚਾਹੀਦਾ ਹੈ.
0: Shocking visuals coming in from Mumbai. A 22-year-old man was stabbed to death allegedly by a co-passenger inside a first-class compartment of a Mumbai local train during an argument over whether the doors should be kept open or closed amid rains, as per official confirmation. The attacker has been arrested by the police. Victim Mayank Lohar was fatally assaulted, which also marked the arrival of monsoon in the city, after which these two were travelling in the train between Andheri and Borivali railway station in the western suburbs when this incident happened. The accused, as seen in the video, took out a knife and then stabbed Mayank multiple times, after which he died. And the accused, after being on the run for several hours, was finally arrested. Take a look at what transpired after that.
4: Usko saza do, mere ko nahi do. Apne mere ko hai. Mere ko, matlab kisi se na ladta na jagat. Kabhi darwaze mein.